ਭਾਈ ਦੋ ਚਾਰ ਦਿਨ ਮੈਂ ਆਪਣੇ ਆਪ ਆਵੇਗਾ ਜੈਨੀ ਰੱਖ ਕਿਤੇ ਨਾ ਕਿਤੇ ਮਾਰੇ ਸ਼ਹਿਰ ਮੈਂ।